ਪਰ ਗੱਲ ਕੁਛ ਏਦਾਂ ਹੈ ਨਾ ਕਿ ਲਾਰੇ ਜਿਹੜੇ ਨੇ ਨਾ ਇੰਨੇ ਨਹੀਂ ਲਾਣੇ ਚਾਹੀਦੇ ਕਿਸੇ ਨੂੰ ਵੀ ਜੋ ਹੋ ਰਿਹਾ ਉਸਨੂੰ ਸੋਚਿਆ ਨਹੀਂ ਕਰਦੇ ਜੋ ਮਿਲ ਗਿਆ ਉਸਨੂੰ ਖੋਇਆ ਨਹੀਂ ਕਰਦੇ ਹਾਸਲ ਉਹਨਾਂ ਨੂੰ ਹੁੰਦੀ ਹੈ ਸਫਲਤਾ ਜੋ ਸਮੇਂ ਅਤੇ ਹਾਲਾਤ 'ਤੇ ਰੋਇਆ ਨਹੀਂ ਕਰਦੇ ਸੋ ਟਾਈਮ ਚੰਗਾ ਵੀ ਆਉਂਦਾ ਟਾਈਮ ਮਾੜਾ ਵੀ ਆਉਂਦਾ ਜਦਕਿ ਸਾਨੂੰ ਸਾਰਿਆਂ ਨੂੰ ਪਤਾ ਇਹਨਾਂ ਗੱਲਾਂ ਬਾਰੇ ਬਟ ਫਿਰ ਵੀ ਆਰਜੇ ਸੁਖਦੀਪ ਇੱਕ ਵਾਰੀ ਫਿਰ ਤੁਹਾਨੂੰ ਇਸ ਗੱਲਾਂ ਤੋਂ ਅਵਗਤ ਕਰਵਾ ਰਹੀ ਹੈ ਵੀ ਮਾਹੌਲ ਹਾਲਾਤ ਸਮਾਂ ਕਿੱਦਾਂ ਦਾ ਵੀ ਹੋ ਜਾਏ ਆਪਣੇ 'ਤੇ ਕੰਟਰੋਲ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਸਮਰਣਾ ਸਿੱਖਣਾ ਚਾਹੀਦਾ ਸਾਨੂੰ ਚਾਹੇ ਬਹੁਤ ਜ਼ਿਆਦਾ ਖੁਸ਼ੀ ਹੈ ਚਾਹੇ ਬਹੁਤ ਜ਼ਿਆਦਾ ਦੁੱਖ ਹੈ ਲੇਕਿਨ ਦੋਨਾਂ ਵਿੱਚ ਆਪਣੇ ਆਪ ਨੂੰ ਕਿੱਦਾਂ ਸੰਭਾਲਣਾ ਹੈ ਇਹ ਹੁੰਦੀ ਹੈ ਇਨਸਾਨ ਦੇ ਅੰਦਰ ਦੀ ਸਭ ਤੋਂ ਵਧੀਆ ਕੁਆਲਿਟੀ ਮਤਲਬ ਦੋਨੋਂ ਸਿਚੁਏਸ਼ਨਸ ਵਿੱਚ ਜੇਕਰ ਬਹੁਤ ਜ਼ਿਆਦਾ ਤੁਹਾਨੂੰ ਕੁਛ ਧਨ ਦੌਲਤ ਜਾਂ ਇਹੋ ਜਿਹਾ ਐਸ਼ੋ ਆਰਾਮ ਮਿਲ ਗਿਆ ਵੀ ਤੁਸੀਂ ਫੁੱਲੇ ਨਹੀਂ ਸਮਾਰੇ ਹੁਣ ਤਾਂ ਤੁਸੀਂ ਹਵਾ ਵਿੱਚ ਇੰਨਾ ਜ਼ਿਆਦਾ ਉੱਡ ਰਹੇ ਹੋ ਕਿ ਵੀ ਆਪਣਿਆਂ ਨੂੰ ਨਹੀਂ ਪੁੱਛਦੇ ਤਾਂ ਉਹ ਗਲਤ ਹੋ ਜਾਏਗਾ ਔਰ ਜੇਕਰ ਦੁੱਖ ਵਿੱਚ ਤੁਸੀਂ ਇੰਨੇ ਜ਼ਿਆਦਾ ਦੁਖੀ ਹੋ ਕਿ ਥਾਂ ਥਾਂ ਜਗ੍ਹਾ ਜਗ੍ਹਾ ਜਾ ਕੇ ਆਪਣੇ ਦੁੱਖ ਦੀ ਨੁਮਾਇਸ਼ ਕਰ ਰਹੇ ਹੋ ਇੱਦਾਂ ਕਰਨ ਨਾਲ ਤੁਹਾਡਾ ਦੁੱਖ ਘੱਟ ਨਹੀਂ ਹੋਏਗਾ ਤੁਹਾਡਾ ਦੁੱਖ ਸਮੇਂ ਆਉਣ 'ਤੇ ਜ਼ਰੂਰ ਘੱਟ ਹੋਏਗਾ ਕਿਉਂਕਿ ਗੀਤਾ 'ਚ ਵੀ ਲਿਖਿਆ ਨਾ ਇਹ ਵਕਤ ਵੀ ਗੁਜ਼ਰ ਜਾਏਗਾ ਇਸ ਲਾਈਨ 'ਤੇ ਔਰ ਵਕਤ 'ਤੇ ਔਰ ਪਰਮਾਤਮਾ 'ਤੇ ਸਭ ਤੋਂ ਪਹਿਲਾਂ ਜ਼ਰੂਰ ਵਿਸ਼ਵਾਸ ਕਰ ਲਿਆ ਕਰੋ ਸੋ ਫਿਲਹਾਲ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਖੇੜਾ ਰੰਗ ਪੰਜਾਬ ਦਾ ਵਿੱਚ ਐਂਡ ਮਿਸ ਪੰਜਾਬਨ ਦੀ ਪੰਜਾਬੀ ਸ਼ਾਲਾ ਦਾ ਅੱਜ ਦਾ ਸਾਡਾ ਸਵਾਲ ਹੈ ਲਾਰੇ ਐਂਡ ਲੋੜ ਮਤਲਬ ਲਾਰੇ ਲਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ ਸੋ ਫਟਾਕ ਕਰਕੇ ਇਹ ਸੈਂਟੈਂਸ ਦਾ ਮੈਨੂੰ ਹੁਣ ਆਨਸਰ ਭੇਜ ਦਿਉ ਬਈ ਕਹਿੰਦੇ ਨੇ ਤਰੱਕੀ ਕਰਦੇ ਰਹਿਣਾ ਚਾਹੀਦਾ ਪਹਿਲਾਂ ਅਸੀਂ ਇੱਕ ਇੱਕ ਸ਼ਬਦ ਪੁੱਛਦੇ ਸੀ ਅੱਜ ਦੇਖੋ ਪੂਰੇ ਪੂਰੇ ਸੈਂਟੈਂਸਿਸ ਤੁਹਾਨੂੰ ਪੁੱਛ ਰਹੇ ਹਾਂ ਤੁਸੀਂ ਇੰਨੇ ਕੈਪੇਬਲ ਹੋ ਇੰਨੇ ਇੰਟੈਲੀਜੈਂਟ ਔਰ ਮੈਨੂੰ ਲੱਗਦਾ ਹੈ ਵਧੀਆ ਚੀਜ਼ ਹੈ ਨਾ ਅਤੇ ਚੈਲੰਜਸ ਐਕਸੈਪਟ ਕਰਨੇ ਚਾਹੀਦੇ ਨੇ ਹੁਣ ਫਟਾਫਟ ਇਹ ਵਾਲਾ ਚੈਲੰਜ ਐਕਸੈਪਟ ਕਰੋ ਔਰ ਜਲਦੀ ਜਲਦੀ ਭੇਜ ਦਿਉ ਮੇਰੇ ਵਟਸਐਪ ਨੰਬਰ 9654896896 'ਤੇ ਲਾਰੇ ਲਾਉਣ ਦੀ ਲੋੜ ਨਹੀਂ ਹੈ ਦਾ ਮਤਲਬ ਕੀ ਹੁੰਦਾ ਹੈ ਬਈ ਤੁਹਾਡੇ ਕੋਲ ਪੂਰਾ ਮੌਕਾ ਹੈ ਹਿੰਦੀ ਵਿੱਚ ਇੰਗਲਿਸ਼ ਵਿੱਚ ਜਿੱਦਾਂ ਵੀ ਐਕਸਪਲੇਨ ਕਰਨਾ ਚਾਹੁੰਦੇ ਹੋ ਕਰੋ ਜਲਦੀ ਐਂਡ ਮੈਂ ਤੁਹਾਨੂੰ ਸੁਣਾਉਂਦੀ ਹਾਂ ਕੁਛ ਪੰਜਾਬੀ ਗਾਣੇ

0: ਵੈਸੇ ਵਿਆਹਾਂ ਸ਼ਾਦੀਆਂ ਦੀ ਹੀ ਗੱਲ ਚੱਲਦੀ ਪਈ ਹੈ ਔਰ ਇਸ ਵਿਚਕਾਰ ਤੁਹਾਨੂੰ ਪਤਾ ਹੈ ਗੋਲੂ ਜਿਹੜਾ ਨਾ ਆਪਣੇ ਦੋਸਤਾਂ ਨੂੰ ਲੈ ਕੇ ਵਿਆਹ ਵਾਲੇ ਮਾਹੌਲ ਤੋਂ ਹਟ ਕੇ ਕਿਤੇ ਬਾਹਰ ਚਲਾ ਗਿਆ ਕਹਿੰਦਾ ਚੱਲ ਇਸ ਵਾਰ ਪਾਰਟੀ ਤੇਰਾ ਭਾਈ ਦੇਗਾ ਹੈਲੋ ਗੋਲੂ ਵੈਲਕਮ ਹੈ ਗੋਲੂ ਸੁਣਿਆ ਕਿ ਤੂੰ ਆਪਣੇ ਦੋਸਤਾਂ ਨੂੰ ਪਾਰਟੀ ਬੜੀ ਘੈਂਟ ਦਿੱਤੀ ਅਰਗਾ
1: ਪਾਰਟੀ
0: ਹਾਂ
1: ਇੱਕ ਤਾਂ ਤੁਸੀਂ ਮੈਨੂੰ ਗੋਲੂ ਕਹਿ ਰਹੇ ਹੋ ਜੇ ਮੈਨੂੰ ਗੋਲੂ ਕਹਿਤਾ ਉਹ ਗੋਲੂ ਕਿਸ ਕੰਮ ਦਾ ਜੋ ਆਪਣੇ ਪੱਲਿਓਂ ਪੈਸੇ ਖਰਚ ਕਰਦੇ
0: ਮੈਂ ਸਮਝੀ ਨੀ ਮੈਂ ਕੁਛ
1: ਗੋਲੂ ਆਪਣੇ ਪੱਲਿਓਂ ਪੈਸੇ ਖਰਚ ਕਰ ਹੀ ਨੀ ਸਕਦਾ
0: ਅੱਛਾ ਫਿਰ ਤੇਰੇ ਦੋਸਤ ਬਹੁਤ ਖੁਸ਼ ਸੀ ਸਾਰੇ ਨਾ ਇੱਕ ਦੂਜੇ ਨੂੰ ਬੜਾ ਹੀ ਕਹਿੰਦੇ ਪਏ ਸੀ ਕਿ ਵਾਓ ਅੱਜ ਢਿੱਡ ਭਰ ਗਿਆ ਅੱਜ ਬਹੁਤ ਐਸ਼ ਕੀਤੀ ਬੜਾ ਮਜ਼ਾ ਆਇਆ ਅੱਜ ਖੂਬ ਖਾਦਾ ਓਵਰਲੋਡਿਡ ਹੋ ਗਏ
1: ਓਵਰਲੋਡਿਡ ਹੋ ਗਏ ਅੱਛਾ ਕਿਹਦੇ ਨਾਲ ਗਏ ਸੀ
0: ਗਏ ਤੇ ਤੇਰੇ ਨਾਲ ਸੀ ਘਰੋਂ ਤੂੰ ਵੀ ਗਾਇਬ ਸੀ ਨਾ
1: ਅੱਛਾ ਐਕਚੁਅਲੀ ਗੱਲ ਪਤਾ ਕੀ ਹੋਈ ਹੋਣੀ ਮੈਂ ਦੱਸਣਾ ਗੱਲ ਕਦੀ ਆ ਕਿਹੜੀ ਵਾਲੀ ਪਾਰਟੀ ਦੀ ਗੱਲ ਕਰਦੇ ਬਥੇਰੀਆਂ ਪਾਰਟੀਆਂ ਕੀਤੀਆਂ
0: ਓਕੇ
1: ਬਥੇਰਾ ਖਵਾਇਆ ਉਹਨਾਂ ਨੂੰ ਬਸ ਮੈਂ ਕਰਦਾ ਇਹ ਹੈਗਾ ਮੈਂ ਕਹਿੰਦਾ ਇੱਕ ਕੰਮ ਕਰੋ ਯਾਰ ਸਾਰੇ ਆਪਣੇ ਪਰਸ ਵਗੈਰਾ ਨਾ ਇੱਕ ਜਗ੍ਹਾ ਤੇ ਇਕੱਠੇ ਕਰਕੇ ਰੱਖ ਦੋ
0: ਅੱਛਾ
1: ਖਰਚਾ ਮੈਂ ਹੀ ਕਰੂੰਗਾ ਬਸ ਫਿਰ ਮੈਂ ਖਰਚਾ ਕਰ ਦੇਣਾ
0: ਗੋਲੂ ਲੇਕਿਨ ਫਿਰ ਵੀ ਸਭ ਦੀ ਜਵਾਨ ਦੇ ਨਾਮ ਤੇ ਗੋਲੂ ਤੇਰਾ ਹੀ ਹੈ
1: ਉਹ ਮੈਨੂੰ ਪਿਆਰ ਹੀ ਬਥੇਰਾ ਕਰਦੇ
0: ਨਹੀਂ ਗੋਲੂ ਲੇਕਿਨ ਪਿੱਛੇ ਗਾਲਾਂ ਵੀ ਕੱਢੀਆਂ ਨਾਲ ਉਹਨਾਂ ਨੇ
1: ਉਹ ਕਹਿੰਦੇ ਦੋਸਤ ਯਾਰ ਤਾਂ ਇੱਕ ਦੂਜੇ ਨੂੰ ਪਿਆਰ ਇੱਦਾਂ ਹੀ ਕਰਦੇ
0: ਆ ਇਹ ਬਿਲਕੁਲ ਠੀਕ ਹੈ ਗੋਲੂ ਅੱਛਾ ਵੈਸੇ ਗੋਲੂ ਹੋਇਆ ਕੀ ਸੀ ਕਿਉਂਕਿ ਮੈਨੂੰ ਬਾਅਦ ਪਤਾ ਚੱਲਿਆ ਜਦੋਂ ਮੈਂ ਮੁੱਦੇ ਤੱਕ ਪਹੁੰਚੀ ਕਹਿੰਦੇ ਗੋਲੂ ਨਾ ਐਂਡ ਟਾਈਮ ਤੇ ਖਿਸਕ ਗਿਆ ਕੁਛ ਗਾਣਿਆਂ ਤੋਂ ਬਾਅਦ ਗੋਲੂ ਤੂੰ ਬਿਲਕੁਲ ਚੁੱਪ ਰਹੀ ਤੇਰੇ ਮੂੰਹ ਚੋਂ ਦੀ ਆਵਾਜ਼ ਨਾ ਨਿਕਲੇ ਕਿਉਂਕਿ ਮੈਂ ਗਾਣੇ ਸੁਣਾਉਣ ਲੱਗੀ ਹਾਂ।

0: ਬੇ ਇੱਕ ਰੈਸਟੋਰੈਂਟ ਦੀ ਗੱਲ ਹੈ, ਮੈਂ ਉਧਰ ਗਈ ਤੇ ਮੈਂ ਦੇਖਿਆ ਦੋ ਮੁੰਡੇ ਤੇ ਇੱਕ ਕੁੜੀ, ਤੇ ਹੁਣ ਉਹ ਮਜ਼ੇ ਨਾਲ ਖਾ ਪੀ ਰਹੇ ਆਪਣਾ, ਖੂਬ ਖਾਦਾ ਖੂਬ ਖਾਦਾ। ਇੱਕਦਮ ਨਾ ਇੱਕ ਮੁੰਡੇ ਦੇ ਨਾ ਬੁੱਲ ਤੇ ਕੁਛ ਲੱਗਿਆ ਲਿਪਸ ਤੇ, ਤੇ ਕੁੜੀ ਨੇ ਉਹ ਸਾਫ਼ ਕਰਤਾ। ਦੂਜੇ ਵਾਲਾ ਮੁੰਡਾ ਜਿਹੜਾ ਨਾ, ਉਹਨੂੰ ਪਤਾ ਨੀ ਕਿਹੜੀ ਬੇਚੈਨੀ ਹੋਈ, ਉਹ ਉੱਥੋਂ ਉੱਠ ਕੇ ਬਾਹਰ ਨਿਕਲ ਗਿਆ। ਉਹ ਤੇ ਜਦੋਂ ਗਿਆ ਸੋ ਗਿਆ, ਉਹ ਕੁੜੀ ਔਰ ਮੁੰਡਾ ਇੱਕ ਦੂਜੇ ਵੱਲ ਦੇਖਣ ਲੱਗ ਗਏ ਕਿ ਭਾਈ ਅਸੀਂ ਤੈਨੂੰ ਕੁਛ ਨੀ ਆਖਿਆ, ਲੇਕਿਨ ਇਹ ਨਾਰਾਜ਼ ਹੋ ਕੇ ਚਲਾ ਗਿਆ, ਕੁੜੀ ਵੀ ਪਿੱਛੇ ਪਿੱਛੇ ਖਿਸਕ ਗਈ ਬਾਹਰ। ਉਹ ਦੋਨੋਂ ਬਹੁਤ ਦੇਰ ਤੱਕ ਆਏ ਨੀ, ਹਾਰ ਕੇ ਬਿੱਲ ਜਿਹੜਾ ਸੀ ਨਾ, ਵੇਟਰ ਘੰਟੇ ਤੋਂ ਬਿੱਲ ਲੈ ਕੇ ਖੜਾ ਸੀ, ਔਰ ਜਿਹੜਾ ਇਕੱਲਾ ਰਹਿ ਗਿਆ ਸੀ ਨਾ, ਜਿਹਦਾ ਮੂੰਹ ਸਾਫ਼ ਕੀਤਾ ਗਿਆ ਸੀ, ਉਹਨੇ ਬਿੱਲ ਭਰਿਆ, ਲੇਕਿਨ ਉਹ ਬਹੁਤ ਰੋਇਆ ਵਿਚਾਰਾ ਬਾਹਰ ਜਾ ਕੇ। ਔਰ ਤੁਸੀਂ ਮੰਨੋਗੇ, ਕਿਉਂਕਿ ਗੁੱਲੂ ਉਹਦੇ ਬਾਹਰ ਜਾਣ ਤੋਂ ਪਹਿਲਾਂ ਮੈਂ ਬਾਹਰ ਚਲੀ ਗਈ, ਕਿਉਂਕਿ ਨਾ ਮੈਨੂੰ ਨਾ ਇੱਕ ਬੜੀ ਆਦਤ ਹੁੰਦੀ ਹੈ, ਇੱਕ ਚੁੱਲ ਮਚੀ ਰਹਿੰਦੀ ਹੈ ਕਿ ਇਹ ਕੀ ਹੋ ਰਿਹਾ ਇਹਨਾਂ ਵਿੱਚ, ਇਹ ਜਾ ਕੇ ਵੇਖਣਾ ਚਾਹੀਦਾ। ਜਿਹੜੇ ਕੁੜੀ ਔਰ ਮੁੰਡਾ ਬਾਹਰ ਗਏ ਸੀ ਨਾ, ਉਹ ਇੱਕ ਦੂਜੇ ਨਾਲ ਕਲੈਪਿੰਗ ਕਰਕੇ ਉੱਚੀ ਉੱਚੀ ਹੱਸ ਕੇ ਉੱਥੋਂ ਨਿਕਲ ਗਏ।
1: ਦੇਖੋ ਇਸੇ ਕਹਤੇ ਪਲੈਨਿੰਗ ਦੋਸਤੋ ਯਾਰ ਹੋ ਕੀ, ਤੂੰ ਫ੍ਰੀ ਮੈਂ ਖਾਣਾ ਹੈ ਅੱਛਾ ਕਿਸ ਕੋ ਢੂੰਢਣਾ ਯਾਰ, ਇਹ ਖਾਲੀ ਬੈਠਾ ਨਾ, ਇਸੇ ਬਾਅਦ ਘੁੰਮਣੇ ਚਲਤੇ।
0: ਮੈਂ ਵੀ ਇਹ ਸੋਚ ਰਿਹਾ ਗੋਲੂ, ਕਿਤੇ ਤੂੰ ਵੀ ਏਦਾਂ ਦੇ ਨਹੀਂ ਕੀਤਾ ਸੀ।
1: ਨਾ ਨਾ ਨਾ, ਮੈਂ ਏਦਾਂ ਨਹੀਂ ਕਰਦਾ, ਮੈਂ ਤਾਂ ਕਹਿੰਦਾ ਸਾਰੇ ਪਰਸ ਇਕੱਠੇ ਕਰ ਦੋ, ਬਸ ਖਰਚਾ ਮੈਂ ਕਰੂੰਗਾ।
0: ਹਾਂ ਬਈ ਸਮਾਰਟ ਹੈ ਗੋਲੂ, ਲੇਕਿਨ ਕਿਸੇ ਹੋਰ ਤਰੀਕੇ ਦਾ
1: ਸਮਾਰਟ ਆ। ਕਿਆ ਬਾਤ ਹੈ, ਪਹਿਲੀ ਵਾਰ ਕਿਸੇ ਨੇ ਤਾਰੀਫ ਕੀਤੀ ਗੋਲੂ ਸਮਾਰਟ ਆ।
0: ਓਹੋ, ਮੈਂ ਲੁੱਕ ਵੱਲੋਂ ਨਹੀਂ ਕਹਿ ਰਹੀ, ਦਿਮਾਗ ਵੱਲੋਂ ਕਹਿ ਰਹੀ ਹਾਂ, ਮਗਜ ਵੱਲੋਂ ਕਿ ਥੋੜਾ ਦਿਮਾਗ ਚਲਾ ਲਿਆ।
1: ਚਲੋ ਦਿਮਾਗ ਵਾਲਾ ਵੀ ਕਿਸੇ ਪਾਸੋਂ ਤਾਂ ਸਮਾਰਟ ਆ।
0: ਐਗਜ਼ੈਕਟਲੀ, ਤੇ ਤੁਸੀਂ ਵੀ ਕਿਸ ਪਾਸੋਂ ਸਮਾਰਟ ਹੈਗੇ ਹੋ, ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 9654896896। ਅੱਛਾ ਗੋਲੂ, ਨੈਕਸਟ ਪਾਰਟੀ ਹੁਣ ਤੁਸੀਂ ਸਾਨੂੰ ਕਦੋਂ ਦੇਣ ਵਾਲੇ ਹੋ?
1: ਜਦ ਤੁਸੀਂ ਆਪਣੇ ਸਾਰੇ ਪਰਸ ਇਕੱਠੇ ਕਰ ਦੋਗੇ ਮੈਂ ਪਾਰਟੀ ਦੇ ਦੂੰਗਾ।
0: ਅਸੀਂ ਇਸੇ ਕਰਕੇ ਪਰਸ ਰੱਖਦੇ ਹੀ ਨਹੀਂ ਗੋਲੂ।
1: ਏਟੀਐਮ ਕਾਰਡਸ ਇਕੱਠੇ ਕਰ ਦੋਗੇ?
0: ਨਹੀਂ, ਮੈਂ ਨਾ ਯਕੀਨ ਨਹੀਂ ਕਰਦੀ, ਐਵੇਂ ਉੱਥੇ ਗਵਾਚ ਗੁਵਚ ਜੇ ਫਿਰ ਨਾ ਪਤਾ ਬੜੀ ਪ੍ਰੋਬਲਮ ਹੋ ਜਾਂਦੀ ਹੈ।
1: ਜਦ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਲੈ ਜਾਓ ਕਿਸੇ ਦੀ ਕੋਈ ਦੁਕਾਨ ਜਾਂ ਕੋਈ ਰੈਸਟੋਰੈਂਟ ਹੋਏਗਾ ਤਾਂ ਖਾ ਦੂੰਗਾ ਬਸ।
0: ਮੈਂ ਗੋਲੂ ਦਾ ਹੁਣ ਨਾ ਖੁੱਲੇ ਦਿਲ ਨਾਲ ਗੱਫੇ ਭਰ ਭਰ ਕੇ ਸਾਨੂੰ ਪਾਰਟੀ ਦੇਣ ਵਾਲਾ ਹੈ, ਤੇ ਤੁਸੀਂ ਵੀ ਜੇਕਰ ਰੈਡੀ ਹੋ ਪਾਰਟੀ ਲੈਣਾ ਚਾਹੁੰਦੇ ਹੋ ਤੇ ਫਿਰ ਕਰੋ ਨਾ ਆਪਣੇ ਆਪ ਨੂੰ ਇੱਕ ਦੂਜੇ ਨੂੰ ਪਾਰਟੀ ਦੇਵੋ, ਕਿਉਂਕਿ ਗੋਲੂ ਬਿਜ਼ੀ ਹੈ। ਠੀਕ ਹੈ ਗੋਲੂ, ਮੈਂ ਵੀ ਬਹੁਤ ਬਿਜ਼ੀ ਹਾਂ ਤੇ ਕੰਮ ਕਰ ਲਾਂ ਮੈਂ ਆਪਣਾ ਅੱਗੇ ਦਾ। ਥੈਂਕ ਯੂ ਗੋਲੂ ਐਂਡ ਬਾਏ ਬਾਏ।

ਗੱਲਾਂ ਹੋ ਰਹੀਆਂ ਸੀ ਨਿਆਣਿਆਂ ਦੀ ਕੁਝ ਗਲਤੀਆਂ ਦੀ, ਔਰ ਇਸ ਵਿਚਕਾਰ ਸੁਪ੍ਰਿਆ ਜੋ ਕਿ ਸਾਡੇ ਨਾਲ ਜੁੜੀ ਹੋਈ ਹੈ, ਉਹਨਾਂ ਨੇ ਆਪਣਾ ਬਹੁਤ ਹੀ ਪਿਆਰਾ ਇੰਸੀਡੈਂਟ ਸ਼ੇਅਰ ਕੀਤਾ ਹੈ ਕਿ ਜਦੋਂ ਉਹ ਛੋਟੇ ਹੁੰਦੇ ਸੀ ਉਹਨਾਂ ਦੇ ਘਰੇ ਕਿਸੇ ਦਾ ਵਿਆਹ, ਉਹਨਾਂ ਨੇ ਠੇਕਾ ਲਿੱਤਾ ਸੀ ਕਿ ਬਈ ਹੈਲਪ ਮੈਂ ਕਰਨੀ ਯਾਰ ਕਾ ਆਪਣੇ ਸਾਰੇ ਭੈਣ ਭਰਾਵਾਂ ਨਾਲ ਮਿਲ ਕੇ ਜੋ ਉਹਨਾਂ ਦੇ ਘਰੇ ਆਏ ਹੋਏ ਸੀ, ਯਾਨੀ ਕਿ ਉਹਨਾਂ ਦੇ ਕਜ਼ਨ ਬ੍ਰਦਰ ਐਂਡ ਸਿਸਟਰਸ ਸਾਰਿਆਂ ਨੇ ਮਿਲ ਕੇ ਨਾ ਆਹ ਚੀਨੀ ਅਤੇ ਨਮਕ ਵਾਲੀ ਥੈਲੀਆਂ ਨੂੰ ਉਹਨਾਂ ਇਕੱਠੇ ਮਿਕਸ ਕਰਤਾ ਇੱਕ ਪਾਸੇ, ਜਿਸ ਦੇ ਕਰਕੇ ਹਲਵਾਈਆਂ ਨੂੰ ਪਤਾ ਨਹੀਂ ਚੱਲਿਆ ਔਰ ਹਲਵਾਈਆਂ ਨੇ ਮਿਠਾਈ ਬਣਾਉਣ ਵੇਲੇ ਯੂਜ਼ ਕਰ ਲਿਆ ਨਮਕ, ਅਤੇ ਅੱਗੇ ਕੀ ਹੋਇਆ, ਹੁਣ ਉਹ ਸਾਰੀ ਮਿਠਾਈਆਂ ਆਂਢੀ ਗੁਆਂਢੀਆਂ ਨੂੰ ਵੰਡ ਵੀ ਦਿੱਤੀਆਂ ਗਈਆਂ, ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਆਖਿਆ। ਲੇਕਿਨ ਜਦੋਂ ਰਿਸ਼ਤੇਦਾਰ ਘਰੇ ਆਉਣਾ ਸ਼ੁਰੂ ਹੋਏ, ਉਹਨਾਂ ਅੱਗੇ ਭਾਜੀ ਦੀਆਂ ਪਲੇਟਾਂ ਭਰ ਭਰ ਰੱਖੀਆਂ, ਉਹਨਾਂ ਨੇ ਜਦੋਂ ਸ਼ੱਕਰ ਪਾਰੇ ਅਤੇ ਗੁੜ ਪਾਰੇ ਸਮਝ ਕੇ ਨਮਕ ਪਾਰੇ ਖਾ ਲਏ, ਅਤੇ ਉਹ ਕਹਿੰਦੇ ਆਹ ਕੀ ਹੈ, ਆਹ ਕੀ ਬਣਾਇਆ ਜੇ ਭਾਜੀ, ਕਿਹੋ ਜਿਹੀ ਹੈ। ਓਹੋ, ਫਿਰ ਤਾਂ ਘਰਦਿਆਂ ਦੀ ਜੋ ਹਾਲਤ ਖਰਾਬ ਹੋਣਾ ਕੀ ਸੀ, ਬਈ ਥਾਂ ਥਾਂ ਜਾ ਕੇ ਵਿਚਾਰੇ ਵਿਆਹ ਤੋਂ ਪਹਿਲਾਂ ਹੀ ਮਾਫ਼ੀ ਮੰਗ ਰਹੇ ਕਿ ਜਿਨ੍ਹਾਂ ਜਿਨ੍ਹਾਂ ਨੂੰ ਭਾਜੀ ਦੇ ਡੱਬੇ ਵੰਡ ਕੇ ਆਏ ਸੀ, ਬਈ ਮਾਫ਼ੀ ਦੇ ਦਿਓ, ਪਤਾ ਨਹੀਂ ਕਿੱਦਾਂ ਹੋ ਗਿਆ, ਗਲਤੀ ਹੋ ਨਹੀਂ ਸਕਦੀ ਸੀ, ਬਟ ਪਤਾ ਨਹੀਂ ਹੋ ਕਿੱਦਾਂ ਗਈ। ਉਸ ਤੋਂ ਕਿਤੇ ਬਾਅਦ 1-2 ਮਹੀਨੇ ਬਾਅਦ ਜਾ ਕੇ ਪਤਾ ਚੱਲਿਆ ਕਿ ਇਹ ਗਲਤੀ ਜਿਹੜੀ ਸੀ ਨਾ, ਉਹਨਾਂ ਦੇ ਆਪਣੇ ਘਰ ਦੇ ਨਿਆਣਿਆਂ ਤੋਂ ਹੋਈ ਸੀ। ਉਹ ਵੀ ਉਹਨਾਂ ਨੇ ਧੀਰੇ ਧੀਰੇ ਖੁਲਾਸਾ ਕੀਤਾ ਕਿ ਮੰਮੀ ਪਾਪਾ ਅਸੀਂ ਕਿੰਨੀ ਹੈਲਪ ਕੀਤੀ, ਸਾਨੂੰ ਬੜਾ ਮਜ਼ਾ ਆਇਆ, ਪਤਾ ਸਾਰੀਆਂ ਪੌਲੀਥੀਨ ਅਸੀਂ ਇੱਕ ਪਾਸੇ ਤੈਲ ਆਤੀਆਂ। ਓਹੋ, ਉਸ ਤੋਂ ਬਾਅਦ ਨਾ ਬੱਚਿਆਂ ਨੂੰ ਕੁੱਟ ਕੁੱਟ ਕੇ ਕੁਟੱਪਾ ਚਾੜ ਕੇ ਇੱਕ ਦੂਜੇ ਦੇ ਉੱਪਰ ਤੈ ਲਾਇਆ ਗਿਆ। ਜੀ ਹਾਂ, ਉਹਨਾਂ ਨੂੰ ਚੰਗੀ ਤਰ੍ਹਾਂ ਚਾਂਬੜਿਆ ਗਿਆ। ਸਮਝ ਗਏ ਹੋਗੇ ਹੁਣ ਤੁਸੀਂ ਚਾਂਬੜਨਾ ਦਾ ਮਤਲਬ ਹੁੰਦਾ ਖੂਬ ਸਾਰਾ ਕੁਟਾਪਾ ਜੋ ਕਿ ਉਹਨਾਂ ਨਿਆਣਿਆਂ ਦਾ ਚੜਿਆ। ਸੁਪ੍ਰਿਆ, ਥੈਂਕ ਯੂ ਸੋ ਮਚ, ਕਿਉਂਕਿ ਤੁਸੀਂ ਬੜੀ ਪਿਆਰੀ ਜਿਹੀ ਸਟੋਰੀ ਰਾਹੀਂ ਸਾਨੂੰ ਇਸ ਦਾ ਮਤਲਬ ਦੱਸਿਆ। ਐਂਡ ਉਮੀਦ ਕਰਦੇ ਹਾਂ ਨੈਕਸਟ ਬਹੁਤ ਜਲਦ ਤੁਹਾਡੇ ਨਾਲ ਜੁੜਾਂਗੇ ਔਰ ਬਹੁਤ ਸਾਰੀ ਗੱਲਾਂ ਤੁਹਾਡੇ ਨਾਲ ਕਰਾਂਗੇ ਸਾਂਝੀ। ਫਿਲਹਾਲ ਸੁਣਦੇ ਰਹੋ ਰੇਡੀਓ ਮਹਾਰਾਣੀ 89.6 FM ਕੁਛ ਹਟਕੇ।

ਨਹੀਂ ਜਿਉਣ ਦਾ ਜਜ਼ਬਾ ਹੋਵੇ ਤਾਂ ਸਖ਼ਤ ਤੋਂ ਸਖ਼ਤ ਹਾਲਾਤ ਵੀ ਆਸਾਨ ਲੱਗਣ ਲੱਗ ਜਾਂਦੇ ਨੇ। ਇਸੇ ਕਰਕੇ ਲਾਈਫ ਵਿੱਚ ਚੈਲੇਂਜਸ ਹਮੇਸ਼ਾ ਐਕਸੈਪਟ ਕਰਦੇ ਚਲੇ ਜਾਓ, ਉਹਨਾਂ ਵਿੱਚ ਜਿੱਤ ਹਾਸਲ ਕਰਦੇ ਚਲੇ ਜਾਓ। ਆਪਣੇ ਇੰਸਪੀਰੇਸ਼ਨ ਆਪ ਬਣੋ, ਆਪਣੇ ਆਪ ਨੂੰ ਮੋਟੀਵੇਟ ਵੀ ਆਪ ਹੀ ਕਰਦੇ ਜਾਓ। ਚਿੰਟੀ ਨੂੰ ਦੇਖਦੇ ਆ ਨਾ, ਬਸ ਦੀਵਾਰ ਚੜ੍ਹਦੀ ਚਲੀ ਜਾਂਦੀ ਆ, ਹਾਰਦੀ ਥੋੜ੍ਹੀ ਨਾ, ਥੱਕਦੀ ਥੋੜ੍ਹੀ ਨਾ। ਔਰ ਡੱਡੂ ਵਾਲੀ ਕਹਾਣੀ ਤੁਸੀਂ ਸੁਣੀ ਹੋਏਗੀ, ਯਾਨੀ ਕਿ ਮੈਂਢਕ ਭਾਈ ਕੂਏ ਵਿੱਚ ਗਿਰ ਗਏ ਸੀ, ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ। ਬਹੁਤ ਸਾਰੇ ਡੱਡੂ ਉਹਨੂੰ ਕਹਿ ਰਹੇ ਕਿ ਤੂੰ ਨਹੀਂ ਨਿਕਲ ਪਾਏਗਾ, ਤੂੰ ਰਹਿਣ ਦੇ। ਬਟ ਉਸ ਮੈਂਢਕ ਨੇ ਕਿਸੇ ਦੀ ਨਹੀਂ ਸੁਣੀ, ਕੋਸ਼ਿਸ਼ ਕਰਦਾ ਰਿਹਾ, ਚੜ੍ਹਦਾ ਸੀ ਫਿਰ ਡਿੱਗ ਜਾਂਦਾ ਸੀ, ਫਿਰ ਚੜ੍ਹਦਾ ਫਿਰ ਡਿੱਗ ਜਾਂਦਾ। ਅਖੀਰਕਾਰ ਉਹਨੇ ਖੂਹ ਯਾਨੀ ਕਿ ਕੂਏ ਨੂੰ ਪਾਰ ਕਰ ਲਿਆ। ਤੁਹਾਨੂੰ ਪਤਾ ਕਿਉਂ? ਕਿਉਂਕਿ ਉਹ ਬੋਲਾ ਸੀ, ਯਾਨੀ ਕਿ ਉਹ ਬਹਿਰਾ ਸੀ, ਉਹ ਸੁਣ ਨਹੀਂ ਸਕਦਾ ਸੀ। ਇਸੇ ਕਰਕੇ ਜੇਕਰ ਲਾਈਫ ਵਿੱਚ ਸਾਨੂੰ ਕਦੀ ਕੋਈ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰਦਾ ਹੈ ਨਾ, ਇਗਨੋਰ ਕਰੋ, ਜਾਂ ਫਿਰ ਮੈਂਢਕ ਵਾਲੀ ਗੱਲ ਕਰੀਏ ਤੇ ਆਪਣੇ ਕੰਨ ਬੰਦ ਕਰ ਲਓ। ਸਮਝੋ ਕਿ ਮੈਂ ਬਹਿਰਾ ਵਾਂ, ਮੈਨੂੰ ਕੁਛ ਸੁਣਾਈ ਨਹੀਂ ਦੇ ਰਿਹਾ, ਔਰ ਆਪਣੇ ਰਾਹ ਆਪਣੀ ਤਰੱਕੀ ਵਾਲੇ ਰਸਤੇ ਉੱਤੇ ਚੱਲਦੇ ਚਲੇ ਜਾਓ। ਸੋ ਮੇਰਾ ਹੋ ਚੁੱਕਿਆ ਦੋਸਤੋ ਅਨਜਾਨ ਤੇ ਕੁਛ ਖਾਣ ਦਾ ਸਮਾਂ, ਫਿਰ ਮਿਲਾਂਗੇ ਸੇਮ ਟਾਈਮ ਸੇਮ ਜਗ੍ਹਾ ਤੇ, ਕਰਾਂਗੇ ਬਥੇਰੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀ। ਐਂਡ ਆਈ ਹੋਪ ਅੱਜ ਦਾ ਸ਼ੋਅ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਏਗਾ। ਇਫ ਯੈਸ ਦੈਨ ਮੈਸੇਜ ਮੀ ਔਨ 9654896896 ਤੇ। ਤਦ ਤੱਕ ਆਪਣਾ ਧਿਆਨ ਰੱਖੋ ਔਰ ਆਪਣਿਆਂ ਦਾ ਧਿਆਨ ਰੱਖੋ, ਔਰ ਸੁਣਦੇ ਰਹੋ ਰੇਡੀਓ ਮਹਾਰਾਣੀ 89.6 FM ਕੁਛ ਹਟਕੇ।